0: ਬਾਪ ਦਾਦਾ ਮੰਨਦੇ ਨਹੀਂ ਆ, ਜੋ ਚਾਹੇ ਉਹ ਕਰ ਸਕੇਂਸ਼ਨ ਕਮ ਹੈ। ਜੈਸੇ ਵੋ ਅਟੈਂਸ਼ਨ ਰੱਖਦੇ ਹੋ ਨਾ, 10 ਮਿੰਟ ਮੈਂ ਇਹ ਲੇਟਰ ਪੂਰਾ ਕਰਨਾ ਹੈ, ਇਸੀ ਲਈ ਬਿਜ਼ੀ ਹੋਤੇ ਹੋ ਨਾ ਟਾਈਮ ਕੇ ਕਾਰਨ। ਐਸੇ ਹੀ ਸੋਚੋ, 10 ਮਿੰਟ ਮੈਂ ਇਹ ਕੰਮ ਕਰਨਾ ਹੈ, ਉਹ ਵੀ ਤੋਂ ਬਣਾਤੇ ਹੋ ਨਾ ਟਾਈਮ ਟੇਬਲ, ਇਸਮੇ ਇੱਕ ਦੋ ਮਿੰਟ ਪਹਿਲੇ ਸੇ ਐਡ ਕਰ ਦੋ, 8 ਮਿੰਟ ਲੱਗਦਾ ਹੈ, 6 ਮਿੰਟ ਨਹੀਂ 8 ਮਿੰਟ ਲੱਗਣਾ ਹੈ, ਤੋ 2 ਮਿੰਟ ਸਾਧਨਾ ਮਿਲ, ਇਹ ਹੋ ਸਕਦਾ ਹੈ, ਹੋ ਸਕਦਾ ਹੈ। ਇਸੇ ਪੁੱਛਦੇ ਹੈ ਗਾਇਤਰੀ ਸੇ, ਹੋ ਸਕਦਾ ਹੈ, ਹੋ ਸਕਦਾ ਹੈ। ਅਭੀ ਕਭੀ ਨਹੀਂ ਕਹਿਣਾ, ਬਹੁਤ ਬਿਜ਼ੀ, ਬਹੁਤ ਬਿਜ਼ੀ। ਬਾਪ ਦਾਦਾ ਚਿਹਰਾ ਵੀ ਦੇਖਦੇ ਆ, ਉਸ ਸਮੇਂ ਫੋਟੋ ਨਿਕਾਲਣੇ ਵਾਲਾ ਹੁੰਦਾ ਹੈ, ਕਿਤਨਾ ਵੀ ਬਿਜ਼ੀ ਹੋ, ਲੇਕਿਨ ਪਹਿਲੇ ਸੇ ਹੀ ਸਾਧਨ ਕੇ ਸਾਥ ਸਾਧਨਾ ਸਮੇਂ ਐਡ ਕਰੋ। ਹੋਤਾ ਕਿਆ ਹੈ, ਸੇਵਾ ਤੋ ਬਹੁਤ ਅੱਛੀ ਕਰਦੇ ਹੋ, ਸਮੇਂ ਵੀ ਲਗਾਤੇ ਹੋ, ਉਸਕੀ ਤੋ ਮੁਬਾਰਕ ਹੈ, ਲੇਕਿਨ ਸਵਾਉਨਤੀ ਜਾਂ ਸਾਧਨਾ ਬੀਚ ਬੀਚ ਮੇਂ ਨ ਕਰਨੇ ਸੇ ਥਕਾਵਟ ਕਾ ਪ੍ਰਭਾਵ ਪੜਤਾ ਹੈ, ਉਤੇ ਵੀ ਤਕਦੀ ਹੈ, ਹੱਥ ਪਾਉ ਵੀ ਤਕਦਾ ਹੈ, ਔਰ ਬੀਚ ਬੀਚ ਮੇਂ ਅਗਰ ਸਾਧਨਾ ਕਾ ਸਮੇਂ ਨਿਕਾਲੋ ਤੋ ਜੋ ਥਕਾਵਟ ਹੈ ਨਾ ਵੋ ਦੂਰ ਹੋ ਜਾਏ, ਖੁਸ਼ੀ ਹੋਤੀ ਹੈ ਨਾ, ਖੁਸ਼ੀ ਮੇਂ ਕਭੀ ਥਕਾਵਟ ਨਹੀਂ ਹੋ, ਕੰਮ ਮੇਂ ਲੱਗ ਜਾਤੇ ਹੋ। ਬਾਪ ਦਾਦਾ ਤੋ ਕਹਿਤੇ ਹੈ ਕਿ ਕਾਫੀ ਸਮੇਂ ਐਕਸ਼ਨ ਕਾਨਸ਼ੀਅਸ ਰਹਿੰਦੇ ਹੋ, ਐਕਸ਼ਨ ਕਾਨਸ਼ੀਅਸ ਕੀ ਮਾਰ ਤੋਂ ਮਿਲਦੀ ਹੈ, ਵੇਸਟ ਤੋਂ ਨਹੀਂ ਜਾਂਦਾ ਹੈ, ਲੇਕਿਨ ਸੋਲ ਕਾਨਸ਼ੀਅਸ ਕੀ ਮਾਰਕ ਔਰ ਐਕਸ਼ਨ ਕਾਨਸ਼ੀਅਸ ਕੀ ਮਾਰਕ ਮੈਂ ਅੰਦਰ ਤੋਂ ਹੋਗਾ ਨਾ ਕਿ ਨਹੀਂ ਹੋਗਾ, ਬਹੁਤ ਹੈ ਫਰਕ ਹੁੰਦਾ ਹੈ।
1: आप सुन रहे हैं शिवा रेडियो सत्यम।